0: कोई परोंठे शुरूठे नई मिलन लगे, किचन विच सारा सामान मकिया पिया है, आटा चावल दाला गोश्त सब्जियां हर चीज लेन जाओ ते अद्धा दिन लग जाना है।
1: ਤੁਸੀਂ ਫਿਕਰ ਨਾ ਕਰੋ ਜੀ, ਹਨੇ ਏਸ਼ੀਆ ਸੁਪਰ ਸਟੋਰ ਜਾਣੇ ਆ ਤੇ ਸਾਰੀ ਸ਼ਾਪਿੰਗ ਕਰਕੇ ਲੈ ਆਨੇ ਆ। ਉਹਨਾਂ ਨੇ ਨਵੀਂ ਬ੍ਰਾਂਚ ਵੀ ਖੋਲੀ ਹੈ ਜਿੱਥੇ ਹਰ ਕਿਸਮ ਦਾ ਕਿਚਨ ਤੇ ਘਰੇਲੂ ਸਮਾਨ ਬੜੀ ਮੁਨਾਸਿਬ ਕੀਮਤਾਂ ਤੇ ਮਿਲ ਜਾਏਗਾ ਔਰ ਗੋਸ਼ਤ ਵੀ ਉੱਥੋਂ ਹੀ ਲਵਾਂਗੇ।
0: ਵਾਹ ਜੀ, ਚਲੋ ਫਿਰ ਆ ਕੇ ਪਰੌਂਠੇ ਵੀ ਬਣਾਉਣੇ ਨਹੀਂ।
1: ਏਸ਼ੀਆ ਸੁਪਰ ਸਟੋਰ, ਸਾਊਥ ਫੀਲਡ ਰੋਡ, ਬ੍ਰੈਡਫੋਰਡ 5, ਟੈਲੀਫੋਨ
2: 012744-64446। ਗਲੀਆਂ ਗਲੀਆਂ ਘੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ।
3: ਓਹੋ, ਤੇ ਤੁਸੀਂ ਚਾਚੇ ਕੋਲ ਜਾਓ ਨਾ।
2: ਚਾਚਾ ਕਿਹੜਾ ਚਾਚਾ?
3: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ, ਜਿੰਨਾ ਇਹ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਹੈ। ਸਿਰਫ 2 ਪੌਂਡਾਂ ਨਾਲ ਕੰਨ ਸਲਾਣੇ ਨਾ, 1 ਪੌਂਡ ਛਾਪਾਂ ਤੇ ਬੰਗਾਂ ਨਹੀਂ, ਕੋਈ ਮਜ਼ਦੂਰੀ ਨਹੀਂ। ਵਿਆਹ ਸ਼ਾਦੀ ਨੇ ਜ਼ੇਵਰ ਹੈ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ।
2: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ?
3: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9, ਟੈਲੀਫੋਨ 012744-488-935।
4: जी दोस्तों साथियों, ये आपका अपना सनराइज रेडियो है और आमिर शहजाद आपसे मुखातिब है। और जैसे कि मैंने कहा था, हमारे साथ जुड़े हुए हैं जनाब जावेद मीर भाई और अब पाकिस्तान कश्मीर जुड़ोई से जुड़ गए हैं जनाब चौधरी फरियाद साहब भी। तो चलते हैं दोस्तों, अब सुनते हैं जावेद मीर भाई को, उसके बाद चलेंगे सुनेंगे जनाब चौधरी फरियाद साहब को। ढेर सारी तालियां जनाब जावेद मीर भाई के लिए। जावेद मीर भाई, अस्सलाम वालेकुम व रहमतुल्लाहि व बरकातुहू।
5: वालेकुम अस्सलाम व रहमतुल्लाहि व बरकातुहू।
4: जी भाईजान, कैसे हैं आप? ठीक हैं?
5: आवाज आ रही है मेरी?
4: बिल्कुल आ रही है, बहुत क्लीन साफ आ रही है।
5: मैं आपका ज्यादा टाइम नहीं लूंगा।
4: जी जी,
5: मेरी तरफ से तमाम सुनने वालों को बहुत बहुत अस्सलाम वालेकुम।
4: जी वालेकुम अस्सलाम।
5: तो मेरे पास दो छोटी छोटी गजलें हैं।
4: अच्छा अच्छा,
5: तो
4: गाना कोई नहीं?
5: गाने जरा तैयार हो रहा है
4: अगले हफ्ते में,
5: चले कोशिश करूंगा मैं।
4: ठीक है ठीक है।
5: तो कहते हैं
4: जी,
5: उजड़े हुए लोगों से गरेज़ाना हुआ कर, हालात की कब्रों के ये कुतबे भी पढ़ाकर।
4: वाह वाह, बहुत खूब।
5: और ये अब मेरे बात कौन है? फरियाद साहब हैं,
4: चौधरी फरियाद हैं जी।
5: उन्हें भी बहुत बहुत शायद को
4: जी जी।
5: क्या जानिए क्यों तेज हवा सोच में गुम है, क्या जानिए क्यों तेज हवा सोच में गुम है, ख्वाब दीदा परिंदों को दरख्तों से उड़ाकर। उस शख्स के तुमसे भी मुरासिम हैं तो होंगे, उस शख्स के तुमसे भी मुरासिम हैं तो होंगे, वो झूठ न बोलेगा मेरे सामने आकर।
4: हाँ हाँ, क्या बात है।
5: अब दस्तकें देगा तो कहाँ ऐ गमे अबाब, मैंने तो कहा था कि मेरे दिल में रहा कर।
4: हाँ हाँ, क्या बात है।
5: हर वक्त का हंसना तुझे बर्बाद न कर दे, हर वक्त का हंसना तुझे बर्बाद न कर दे, तन्हाई के लम्हों में कभी रो भी लिया कर।
4: आहा, क्या बात है।
5: वो आज भी सदियों की मुसाफत पे खड़ा है।
4: वाह बहुत खूब।
5: वो आज भी सदियों की मुसाफत पे खड़ा है, ढूंढा था जिसे वक्त की दीवार गिरा कर।
4: वाह वाह, क्या बात है।
5: शुक्रिया, मैं मर भी चुका मिल भी चुका मौज हवा में।
4: बहुत खूब।
5: इस रेत के सीने पे मेरा नाम लिखा कर।
4: वाह बहुत खूब।
5: इस शब के मुकद्दर में सहर ही नहीं मौसिन, देखा है कई बार चिरागों को बुझा कर।
4: बहुत खूब।
5: उजड़े हुए लोगों से गिरेज़ाना हुआ कर, हालात की कब्रों के ये कुतबे भी पढ़ा कर।
4: वाह।
5: तो कहते हैं ये आरज़ू थी ख्वाजा हैदर अली आतिश की, ये गजल है
4: जी।
5: तो ये आरजू थी तुझे गुल के रूबरू करते, हम और बुलबुल बेताब गुफ्तगु करते।
4: बहुत खूब।
5: पयाम्बर न मयस्सर हुआ तो खूब हुआ, जुबाने गैर से क्या शरे आरजू करते।
4: वाह
5: शुक्रिया, मेरी तरह से मैं हूँ महर भी हैं आवारा, मेरी तरह से महव महर भी हैं आवारा, किसी हबीब की ये भी हैं जस्तजू करते।
4: वाह वाह बहुत खूब।
5: जो देखते तेरी जंजीर जुल्फ का आलम, जो देखते तेरी जंजीर जुल्फ का आलम, असीर होने की आरजू आजाद आरजू करते।
4: हाय हाय क्या बात।
5: ना पूछ आलमे गरगश्ताए तलाई आतिश, बरसती आग जो बारां की आरजू करते।
4: वाह बहुत खूब
5: शुक्रिया। ये आरजू थी तुझे गुल के रूबरू करते, हम और बुलबुल बेताब गुफ्तगू करते।
4: बहुत खूब बहुत खूब।
5: ज्यादा टाइम तो नहीं लिया।
4: नहीं जी ऐसी कोई बात नहीं है। बहुत शुक्रिया मेरे भाई, अगले आवर में आपका इंतजार रहेगा। बहुत शुक्रिया, अल्लाह हाफिज। अल्लाह हाफिज। ये थे जावेद मीर भाई और दो प्यारी सी गजलें सुनाई इन्होंने। ढेर सारी तालियां उनके लिए और ताली की गूंज में खुश हमदीद वेलकम जी एन कहेंगे चौधरी फरियाज साहब को। चौधरी साहब अस्सलाम वालेकुम व रहमतुल्लाहि व बरकातहू।
6: जी वालेकुम सलाम, बिस्मिल्लाह करा अकबर जी।
4: कैसे हैं जनाब?
6: जनाब जुसनिया दुआवा अल्लाह सुने ना करम।
4: अल्लाह हमेशा करम रखे, सारा हमेशा करम रखे।
6: आमीन आमीन। तुसा सुनाओ?
4: ठीक ठाक बिल्कुल मजे चा, बस तुहाडी दोस्तां दी कमी है। अल्हम्दुलिल्लाह अल्लाह दा बड़ा करम है।
6: चलो
4: अल्लाह दा बड़ा करम है। ते कल जनाब गुलबार साहब दा भी फोन आया सी। माशाल्लाह ते नाल ए भी नवीद सुनाई सने के जनाब ओ दो तीन दिन हफ्तियां तक तुहाडे कोल पहुंच आणगे।
6: अच्छा
4: मैं कदे आए कदे नहीं सी। चलो सलाम भेजे दो बंद तीन चुके सलाम एक जनाब वाजिद भाई का दूजा आसिम भाई का उल्डम तू ते जनाब जावेद मीर भाई भी तुहानू सलाम होण दित्ता सी जी।
6: माशाल्लाह वालेकुम सलाम
4: जी।
6: ते अमर भाई मैं भी थोड़ा जा तुसा नाल दिन गैर हाजरी होई या कुछ रात वा क्या इस तरह सन दे आज मैं कह चलो कोशिश करने आ
4: जी जी।
6: ते काफी दिन गिन भरा ना गल नहीं होई तुसने मैं
4: सही हो तुहाडी ते इंटरनेट ही बंद हुई है ते हुण असी की करिए भाई। वो बड़ी कोशिश कीती है लेकिन
6: बंद हुण असा आज आज असा बड़े कंजूस होए।
4: चलो
6: अग्गे पिछे ਅੱਗਿਆ ਪਿਛੇ ਸਾਰੇ ਫਿਰਿਆ ਟੁਰਿਆ ਵਾ ਕੋਈ ਕੋਈ ਪੈਸੇ ਦਾਰੇ ਦਿਓ ਪੁਣੇ ਕਿ ਡੇਢ ਪਵਾ
4: ਸਲਾਮ
6: ਔਰ ਪਰਵੇਜ ਭਾਈ ਨੇ ਮਹਿਬੂਬ ਲਾਈ ਸਾਹਿਬ
4: ਮਹਿਬੂਬ ਲਾਈ ਵੀ ਹੋਲਦੇ ਨੇ ਉਹ ਵੀ ਹੋਲਦੇ ਨੇ
6: ਹਾਂ ਜੀ ਜੀ
4: ਅੱਛਾ ਜੀ
6: ਤੇ ਵਾਜਿਦ ਭਾਈ ਨੇ ਤੇ ਚੌਧਰੀ ਮੁਜ਼ੱਫਰ ਸਾਹਿਬ ਨੇ
4: ਜੀ ਜੀ
6: ਤੇ ਅਯੂਬ ਚੌਹਾਨ ਸਾਹਿਬ ਨੇ ਔਰ ਜਾਵੇਦ ਮੀਰ ਭਾਈ ਨੇ ਨਵੀਦ ਰਾਣਾ ਸਾਹਿਬ ਨੇ ਤੇ ਚੌਧਰੀ ਆਸਫ ਰਿਆਸਤ ਸਾਹਿਬ ਨੇ ਡਾਕਟਰ ਚੌਧਰੀ ਮਾਲਕ ਸਾਹਿਬ ਨੇ ਜਾਮ ਤਾਰਕ ਬਾਟ ਸਾਹਿਬ ਨੇ ਨਦੀਮ ਮਨਸੂਰ ਸਾਹਿਬ ਨੇ ਔਰ ਅਹਿਮ ਖਾਨ ਸਾਹਿਬ ਨੇ ਚੌਧਰੀ ਰੁਖਸਾਰ ਸਾਹਿਬ ਨੇ ਸਭਾ ਦੱਸਿਆ ਕਿ ਮੇਰਾ ਬਹੁਤ ਬਹੁਤ ਸਲਾਮ چند شاید تسنے محفل نظر کرسا بسم اللہ کرا
4: جی جی
6: پچھلے نے کہ نور نبی دا اللہ دے نور وچوں
4: سبحان اللہ
6: نور نبی دا اللہ دے نور وچوں ہر دو نور اکو کوئی وقت بھی نہیں
4: سبحان
6: دیکھ لیا محمد اقبال جس نے ایسی اکھ جی کسی دی اکھ بھی نہیں
4: سبحان اللہ
6: جیسے آپ رسول مقبول رب دے ایسے 24,000 ایک لکھ بھی نہیں
4: سبحان
6: لکھاں یوسی حسن زمور دوان اس دے سامنے آیا ایک کک بھی نہیں
4: سبحان سبحان
6: تے مجاز نے رنگ کسی نے کہ سنگی سنگ دے کہندے نہیں سب مینوں سنگی سنگ دے کہندے نہیں سب مینوں لکھیا کر تے کوئی بہار دی گل کیڑے پھل وال کر تے آنا اپنا کیوں کرنا ہے سجنا خار دی گل
4: ہائے ہائے
6: بدل گئی زمانے نے چال ایسی ਸਮਝ ਆਉਂਦੀ ਨਹੀਂ ਕਿਸੇ ਗਮਖਾਰ ਦੀ ਗੱਲ ਕਰਕੇ ਜਾ ਰਹੀਆਂ ਥੱਕਿਆ ਸ਼ਾਇਰ ਜ਼ਿਕਰੀ ਸੁਣਦਾ ਕੋਈ ਨੀ ਮੈਂ ਲਾਚਾਰ ਦੀ ਗੱਲ
4: ਵਾਹ ਜੀ ਵਾਹ
6: ਆਖਿਆ ਵੱਲਾ ਆਲਮ ਅੱਜ ਕੱਲ ਕਿਆ ਹੋਇਆ ਏ ਓਲਾ ਆਲਮ ਅੱਜ ਕੱਲ ਕਿਆ ਹੋਇਆ ਏ ਸੱਜਣ ਫੁੱਲ ਕਿਉਂ ਕੋਲ ਇਕਰਾਰ ਜਾਂਦੇ ਵਫਾਦਾਰੀ ਦਾ ਇੱਥੇ ਕੰਮ ਕਿਆ ਏ ਸੱਜਣ ਬਣ ਕਿਉਂ ਅਗਿਆਰ ਜਾਂਦੇ
4: ਵਾਹ ਬਹੁਤ ਖੂਬ
6: ਖਾਸ ਕੇ ਦਿਲ ਨੂੰ ਮਕਰੋ ਫਰੇਬ ਦੇ ਨਾਲ ਖਾਸ ਕੇ ਦਿਲ ਨੂੰ ਮਕਰੋ ਫਰੇਬ ਦੇ ਨਾਲ ਹੱਥਾਂ ਨਾਲ ਕਰ ਤਾਰੋ ਤਾਰ ਜਾਂਦੇ ਤਾਣੇ ਮਾਰ ਕੇ ਕਹਿੰਦੇ ਲੋਕ ਸਾਰੇ ਕੱਲਾ ਛੋੜ ਦਿਖਰੀ ਉਹ ਪੇ ਯਾਰ ਜਾਂਦੇ
4: ਵਾਹ ਵਾਹ ਕਿਆ ਬਾਤ ਕਿਆ ਬਾਤ
6: ਅੱਛਾ ਬਹੁ ਅਜਬ ਯਾਰੋ ਰਿਸ਼ਤੇ ਪਿਆਰ ਵਾਲੇ
4: ਹਾਏ ਹਾਏ
6: ਬਹੁ ਅਜਬ ਯਾਰੋ ਰਿਸ਼ਤੇ ਪਿਆਰ ਵਾਲੇ ਅਸੀਂ ਜੋੜ ਕੇ ਤੋੜ ਨਾ ਸਕਿਆ ਮੈਂ ਕਿਸੀ ਕੋਸ਼ਿਸ਼ ਪਰ ਹੋਇਆ ਨਾ ਕੰਮ ਉਲਟਾ ਦੇ ਕੇ ਦਿਲ ਫਿਰ ਮੋੜ ਨਾ ਸਕਿਆ ਮੈਂ
4: ਵਾਹ
6: ਜਦ ਦਿਲ ਦੀ ਦਵਾ ਨਾ ਮਿਲੇ ਕਿਧਰੋਂ ਜਦ ਦਿਲ ਦੀ ਦਵਾ ਨਾ ਮਿਲੇ ਕਿਧਰੋਂ ਟੁੱਟਾ ਦਿਲ ਵੀ ਜੋੜ ਨਾ ਸਕਿਆ ਮੈਂ
4: ਥਾਂ
6: ਥਾਂ ਤੇ ਕੀਤੀ ਤਲਾਸ਼ ਦਿਖਰੀ ਉਹ ਗੁਮਿਆ ਦਿਲਦਾਰ ਨਾਲ ਲੋੜ ਨਾ ਸਕਿਆ ਮੈਂ
4: ਵਾਹ ਵਾਹ ਚੋਈ ਸਾਹਿਬ ਕਿਆ ਬਾਤ ਹੈ
6: ਆਖਿਆ ਫੇਰ ਭੁੱਲਣ ਵਾਲੇ ਭੁੱਲਣ ਕਦੇ ਨਾ ਉਹ ਦਿਲਦਾਰ ਅਸਾਂ ਯਾਦਾਂ ਜਿਨ੍ਹਾਂ ਦੀਆਂ ਵਿੱਚ ਖੁੱਬੇ ਰਹਿੰਦੇ ਐਸਾ ਇਜ਼ਤ ਨੇ ਕੀਤਾ ਲਾਚਾਰ ਮੈਨੂੰ ਉਹ ਸੋਵੇ ਤੇਰੇ ਪਿਆਰ ਨੇ ਚੁੱਭੇ ਰਹਿੰਦੇ
4: ਹੋਏ ਹੋਏ
6: ਨਿੱਧ ਯਾਦਾਂ ਦੇ ਦੀਪ ਜਲਾ ਬੈਠਾ ਸੱਜਣ ਕਿਹੜੀਆਂ ਖਿਆਲਾਂ ਵਿੱਚ ਰੁੱਝੇ ਰਹਿੰਦੇ ਦਿਖਰੀ ਖੁਸ਼ ਵਸਨ ਸ਼ਾਲਾ ਨਾਲ ਸੰਗਾਂ ਅਸਾਂ ਨਿੱਤ ਤਨਾਈ ਵਿੱਚ ਡੁੱਬੇ ਰਹਿੰਦੇ
4: ਵਾਹ ਵਾਹ ਕਿਆ ਬਾਤ
6: ਫੇਰ ਆਖਿਆ ਮਿਲੀ ਕਦੇ ਨਾ ਖਬਰ ਪਿਆਰਿਆਂ ਦੀ ਮਿਲੀ ਕਦੇ ਨਾ ਖਬਰ ਪਿਆਰਿਆਂ ਦੀ ਡਾਢੇ ਗੁਜ਼ਰੇ ਜ਼ਮਾਨੇ ਵਿਛੋੜਿਆਂ ਦੇ ਤੂੰ ਅੱਜ ਸਾਡੀਆਂ ਯਾਦਾਂ ਵਸਾਰ ਬੈਠਾ ਹੈ ਪੁੱਠੇ ਦਰਦ ਪੁਰਾਣੇ ਵਿਛੋੜਿਆਂ ਦੇ
4: ਵਾਹ ਵਾਹ
6: ਆਸੇ ਲੱਭਾਂ ਦੇ ਉੱਤੇ ਸਜਾ ਕੇਤੇ ਦਰਦ ਜਿਗਰ ਨੂੰ ਐਵੇਂ ਛੁਪਾਣਾ ਹੈ ਕਿਉਂ ਜਿਸਨੇ ਰੋੜਿਆ ਬਹਿਰੇ ਗਰਦਾਰ ਅੰਦਰ ਫੇਰ ਵੀ ਉਸਨੂੰ ਆਪਣਾ ਬਣਾਉਣਾ ਹੈ ਕਿਉਂ ਕੀਤਾ ਜਿਸ ਦੀ ਉਡੀਕ ਬੇਤਾਬ ਤੈਨੂੰ ਗੀਤ ਉਸਨੇ ਪ੍ਰੀਤ ਨੇ ਗਾਣਾ ਹੈ ਕਿਉਂ ਜਿਗਰੀ ਜਿਹੜਾ ਭੁੱਲ ਗਿਆ ਨਾਮ ਤੱਕ ਵੀ ਉਹ ਉਸਨੇ ਯਾਦ ਵਿੱਚ ਦੀਵੇ ਜਲਾਣਾ ਹੈ ਕਿਉਂ
4: ਵਾਹ ਵਾਹ ਵਾਹ ਕਿਆ ਬਾਤ ਹੈ ਜਨਾਬ ਕਿਆ ਬਾਤ
6: ਮਿਹਰਬਾਨੀ ਅਮਰ ਭਾਈ ਦੁਆ ਕਰੋ ਕੋਈ ਕੋਈ ਦੁਕਾਨਾਂ ਦੁਕਾਨਾਂ ਖੁੱਲਣ
4: ਕੋਈ ਅੱਲਾਹ ਬਿਹਤਰ ਕਰੇਗਾ
6: ਵਗੈਰਾ ਕਿ
4: ਅੱਲਾਹ ਬਿਹਤਰ ਕਰੇਗਾ
6: ਚਲੋ
4: ਅੱਲਾਹ ਬਿਹਤਰ ਕਰੇਗਾ
6: ਚਲੋ ਇੱਕ ਦਫ਼ਾ ਫਿਰ ਤੁਸੀਂ ਬਾਬਰ ਕੇ
4: ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਸਰ ਬੜੀ ਮਿਹਰਬਾਨੀ ਠੀਕ ਹੈ ਅਸੀਂ ਹੁਣ ਡਰ ਦੀ ਵਜ੍ਹਾ ਨਾਲ ਇਹ ਵੀ ਨਹੀਂ ਕਹਿ ਸਕਦੇ ਅਗਲੇ ਆਪ ਨਹੀਂ ਚਾਹੇ ਕਿਉਂਕਿ ਉਹ ਅੱਗੇ ਹੀ ਕੋਈ
6: ਨਾ ਸੁਣੀ ਸਕਦੇ ਹਾਂ ਯਕੀਨ ਕਰੋ ਇਹ ਸਿਰਫ ਤੁਸਾਂ ਨਾਲ ਸਾਡਾ ਰਾਬਤਾ ਹੋਇਆ ਉਧਰ ਕਿਸੇ ਨਾਲ ਰਾਬਤਾ ਹੋਣਾ ਨਹੀਂ ਕਿਉਂਕਿ ਵਟਸਐਪ ਸਾਰੇ ਬੰਦ ਘਰਾਂ ਚ ਫੋਨ ਹੀ
4: ਰੱਖਿਆ ਕਿਸੇ ਨੇ
6: ਨੰਬਰ
4: ਹੀ ਕੋਈ ਵਾਲੇ ਬਹੁਤ ਸ਼ੁਕਰੀਆ ਸਰ ਬੜੀ ਮਿਹਰਬਾਨੀ ਢੇਰ ਸਾਰੀ ਤਾਲੀਆਂ ਜਨਾਬ ਚੌਧਰੀ ਫਰਿਆਜ਼ ਸਾਹਿਬ ਕੇ ਲਈ ਔਰ ਤਾਲੀਆਂ ਕੀ ਗੂੰਜ ਮੇਂ ਹੀ ਖੁਸ਼ ਅਮਦੀਦ ਕਹੇਂਗੇ ਵੈਲਕਮ ਕਹੇਂਗੇ ਮਹਿਬੂਬ ਲਾਈ ਸਾਹਿਬ ਸੱਜਣੋ ਸਲਾਮ ਦੁਆ ਤੱਕ ਹੀ ਗੱਲ ਏ ਕਿਉਂਕਿ ਟਾਈਮ ਬੜਾ ਨਾਜ਼ੁਕ ਮੋੜ ਤੇ ਹੈ ਜਨਾਬ ਸੱਜਣੋ ਅਸਲਾਮ ਵਾਲੇਕੁਮ ਵਰਹਮਤੁਲਾਹਿ ਵਬਰਕਾਤੁਹ
7: ਵਾਲੇਕੁਮ ਸਲਾਮ ਵਰਹਮਤੁਲਾਹਿ ਵਬਰਕਾਤੁਹ ਜੀ ਸ਼ਾਇਰੀ ਸ਼ੁਰੂ ਕਰਦੇ ਪਏ ਹਾਂ ਸਟਾਰਟਿੰਗ
4: ਕਰ ਲਓ ਜਨਮ ਕਰ ਲਓ
7: ਤੇ ਸਭ ਕੇ ਨਾਮ ਕਰੇਂਗੇ ਚੌਧਰੀ ਮੁਜ਼ੱਫਰ ਚੌਧਰੀ ਚੌਧਰੀ ਫਰਿਆਦ ਚੌਧਰੀ ਸਾਹਿਬ ਜਿਤਨੇ ਵੀ ਹੈ ਸਭੀ ਕੇ ਨਾਮ
4: ਜੀ ਜੀ
7: ਲਿਖਤਾ ਹੈ ਕਰ ਮਿਲਾ ਕਰੋ ਹਮਸੇ
4: ਹਾਂ ਹਾਂ
7: ਕੇ ਮਿਲਾ ਕਰੋ ਹਮਸੇ ਬਾ ਵਫਾ ਹੈ ਵਫਾ ਕੀਆ ਕਰੋ ਹਮਸੇ
4: ਵਾਹ ਵਾਹ ਕੀ ਬਾਤ ਹੈ
7: ਟੱਕਰ ਮਿਲਾ ਕਰੋ ਹਮਸੇ ਬਾ ਵਫਾ ਹੈ ਵਫਾ ਕਰੋ ਹਮਸੇ ਬੇ ਸਾਥ ਮੁਖਲਿਸ ਹਮ ਬੇ ਸਾਥ ਮੁਖਲਿਸ ਹਮ ਅਬ ਨਾ ਗਿਲਾ ਕਰੋ ਹਮਸੇ
4: ਵਾਹ ਵਾਹ ਕੀ ਬਾਤ ਹੈ
7: ਤਬ ਅਬ ਨਾ ਗਿਲਾ ਕਰੋ ਹਮਸੇ ਚਾਹਤ ਹਮਾਰੀ ਖਤਮ ਹੋਈ
4: ਕੀ ਕਹਿੰਦੇ
7: ਚਾਹਤ ਹਮਾਰੀ ਖਤਮ ਹੋਈ ਅਬ ਸ਼ਿਕਾਇਤ ਕੀਆ ਕਰੋ ਹਮਸੇ
4: ਵਾਹ ਵਾਹ
7: ਸ਼ਿਕਾਇਤ ਕੀਆ ਕਰੋ ਹਮਸੇ ਬਹੁਤ ਹੀ ਛੋਟੀ ਹੈ ਛੋਟੀ ਹੈ
4: ਸਜਣੋ ਸਜਣੋ ਸਜਣੋ ਰਹਿ ਗਈ ਅੱਧ ਵਿੱਚ ਹੀ ਅਗਲੇ ਆਵਰੀ ਜ਼ਰੂਰ ਆਵੇ ਠੀਕ ਹੈ ਨਾ
8: Broadcasting to the Asian community 24 hours a day. This is Sunrise Radio. on the hour, every hour. This is Sunrise Radio Network News.
9: From the Sky News Centre at 1. A government minister says that UK troops intercepting a sanctioned Russian tanker for the first time is a significant blow to Moscow. Royal Marine commandos and specially trained law enforcement officers from the National Crime Agency boarded it in an overnight operation. The vessel will now be monitored. Culture Secretary Lisa Nandy says it's a big deal.
10: One of the instructions that the Prime Minister gave quite early on was that he wanted us to be on the front foot, taking that sort of decisive action in order to keep the country safe and to deal with the threat posed by Russia. And this morning, we've been able to successfully do that.
9: Scotland World Cup goal scorer John McGinn says the squad can make history on Friday night. The 1-0 win over Haiti in Boston means the side top Group C after Brazil and Morocco drew 1-1. That means a clean sheet against the North Africans at Foxborough. We'll see the Scots progress for the first time.
11: Some of the boys are watching it on the bus. I chose not to watch it, but we know the qualities they possess. It's Morocco and Brazil, but we know 1 point or 3 point would take us into an uncharted territory, and we know what's at stake.
9: The US president has taken to Truth Social to declare a deal between the US and Iran will be signed today. Iran denied that anything will take place. Meanwhile, it's been reported Iran's agreed not to produce a nuclear weapon, according to a senior Iranian official speaking to the Reuters news agency. Resident doctors in England won't be walking out for 4 days on Monday as planned strike action's been called off. A long-running row over pay will be discussed by the government and the BMA union instead. Emma Raducanu could win her first tennis tournament in nearly 5 years at Queen's Club in London this afternoon. She plays Croatia's Dana Vekic. And Tommy Fury has revealed the name of his newborn son with Molly Mae Hague. The boxer showed the name Midas on the back of his boxing kit during his fight with Eddie Hall in Manchester last night. That's the latest from the Sky News Centre. I'm AJ Ward.

0: ਚੁੱਲੀਆਂ ਕੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ।
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ।
0: ਚਾਚਾ ਕਿਹੜਾ ਚਾਚਾ?
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਸਪੈਸ਼ਲ ਆਫਰ ਕੱਢੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪੌਂਡ ਨਾ ਕੰਨ ਸਲਾਣੇ ਨਾ 1 ਪੌਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ।
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ?
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935।
2: बहन तुमने शादी पर दुल्हन का जेवर देखा था? इतने प्यारे डिजाइन तो मैंने कहीं नहीं देखे। पता नहीं कहाँ से बनवाया होगा, इतना खूबसूरत सेट और चूड़ियाँ।
3: मैं जानती हूँ, उन्होंने सारा जेवर सूफिया बहन की सूफी ज्वेलर्स से बनवाया है। शादी में हर कोई जेवर की तारीफ कर रहा था।
2: सूफी ज्वेलर्स, वो कहाँ है?
3: सोफी ज्वेलर्स 1192121 ओक लेन ब्रैडफोर्ड 9 टेलीफोन 01274056014 सोफी ज्वेलर्स।

0: ਮੱਖਣ ਨੂੰ ਏ ਨਾਰ ਤੇ ਰੋਟੀ 12 ਬੰਦਿਆਂ ਦੀ ਖਾਵੇ। ਬਿਲਕੁਲ ਜਨਾਬ, ਸਾਨੂੰ ਸਭ ਕੁਝ ਪਤਾ ਲੱਗ ਗਿਆ, ਅਸੀਂ ਹੁਣ ਸਭ ਵੇਖ ਲਿਆ ਆਪਣੀ ਅੱਖੀਂ, ਸਾਨੂੰ ਸਭ ਸਮਝ ਲੱਗ ਗਈ ਏ। ਹੁਣ ਨਹੀਂ ਅਸੀਂ ਕਿਸੇ ਦੀਆਂ ਗੱਲਾਂ ਚਾਹੁੰਦੇ, ਆਖਣ ਨੂੰ ਏ ਨਾਰ ਤੇ ਰੋਟੀ 12 ਬੰਦਿਆਂ ਦੀ ਖਾਵੇ। ਜਨਾਬ ਖਾਵੇ ਤੇ ਜਨਾਬ ਆਪਣੇ ਨਸੀਬ ਦਾ ਖਾਵੇ, ਲੇਕਿਨ ਇਹ ਹੈ ਕਿ ਇੱਕ ਹੋਰ ਬ੍ਰੇਕ ਆ ਗਈ ਹੈ ਔਰ ਬ੍ਰੇਕ ਦੇ ਵੱਲ ਜਾਵਾਂਗੇ ਲੇਕਿਨ ਵਾਪਸ ਆਵਾਂਗੇ। ਜਿਨ੍ਹਾਂ ਦੋਸਤਾਂ ਨੇ ਸਾਨੂੰ ਕਿਹਾ ਹੋਇਆ ਕਿ ਧੂਮ ਧੜੱਕੇ ਵਾਲੇ ਗਾਣੇ ਲਾਓ ਹੀ ਲਾਓ, ਅਤੇ ਹੁਣ ਮੈਂ ਜਨਾਬ ਕਿੰਨੇ ਗਾਣੇ ਲਾਵਾਂ ਧੂਮ ਧੜੱਕੇ ਵਾਲੇ, ਹੁਣ ਆਪੇ ਹੀ ਨਾਲ ਉੱਠ ਕੇ ਨੱਚਣ ਸ਼ੁਰੂ ਹੋ ਜਾਂ ਅਤੇ ਤਾਂ ਹੀ ਤੁਹਾਡੇ ਦਿਲ ਦੀ ਤਸੱਲੀ ਹੋਏਗੀ। ਬਾਕੀ ਜਨਾਬ ਇਹ ਹੁਣ ਟਾਈਮ ਆ ਚੁੱਕਾ ਹੈ ਅਬ ਜੁਦਾਈ ਕਾ, ਔਰ ਅਭੀ ਜੁਦਾਈ ਨਹੀਂ ਮਤਲਬ ਆਵਰ ਜੁਦਾਈ ਵਾਲਾ ਸ਼ੁਰੂ ਹੋ ਚੁੱਕਾ ਹੈ, ਤੋ ਇਸ ਲਈ ਆਪ ਵਾਪਿਸ ਆਤੇ ਹੈ ਆਪਣੇ ਜਨਾਬ ਉਸ ਪੇ ਦਿਲ ਕੀ ਬਾਤੋਂ ਪੇ, ਦਿਲ ਕੇ ਹੇਰ ਫੇਰ ਪੇ ਆਤੇ ਹੈ ਵਾਪਿਸ ਆਪਕੋ ਲੈ ਕੇ, ਔਰ ਖੂਬਸੂਰਤ ਸਾ ਗੀਤ ਹੋਗਾ ਜੋ ਆਪਕੋ ਕੁਛ ਕੁਛ ਆਪਕੇ ਦਿਲ ਕੇ ਤਾਰ ਛੇੜੇਗਾ ਕਿ ਅਬ ਕਾਸ਼ਿਫ ਕੇ ਜਾਨੇ ਕਾ ਆਵਰ ਜੋ ਹੈ ਨਾ ਵੋ ਸ਼ੁਰੂ ਹੋ ਚੁੱਕਾ ਹੈ, ਔਰ ਅਬ ਜੁਦਾਈ ਕੀ ਬਾਤ ਥੋੜ੍ਹੀ ਥੋੜ੍ਹੀ ਆਪਕੇ ਸਾਥ ਸ਼ੁਰੂ ਕਰਤੇ ਹੈ, ਤਾਂ ਕਿ ਇੱਕਦਮ ਸੇ ਅਗਰ ਹਮ ਚਲੇ ਗਏ ਤੋ ਇਤਨਾ ਜ਼ਬਰਦਸਤ ਸਾ ਵੋ ਮਾਹੌਲ ਸਜਾ ਹੁਆ ਹੈ, ਤੋ ਕਹੀਂ ਆਪਕੋ ਕੁਛ ਹੋ ਨਾ ਜਾਏ ਆਪਕੇ ਦਿਲ ਕੋ, ਕੁਛ ਦੋਸਤ ਦਿਲ ਕੇ ਕਮਜ਼ੋਰ ਵੀ ਹੋਤੇ ਹੈ ਨਾ, ਤੋ ਇਸ ਲਈ ਜਬ ਆਵਰ ਸ਼ੁਰੂ ਹੋਤਾ ਹੈ ਨਾ ਤੋ ਮੈਂ ਸ਼ੁਰੂ ਕਰ ਦੇਤਾ ਹੂੰ ਜਾਨੇ ਕੀ ਥੋੜ੍ਹੀ ਥੋੜ੍ਹੀ ਬਾਤੇਂ, ਤਾਂ ਕਿ ਇੱਕਦਮ ਸੇ ਆਪਕੋ ਹਮਾਰੇ ਜਾਨੇ ਕਾ ਜੋ ਹੈ ਨਾ ਵੋ ਗਮ ਜੋ ਹੈ ਨਾ ਵੋ ਆਪਕੋ ਖਾ ਹੀ ਨਾ ਜਾਏ।
1: Thank you for making Sunrise Radio your favorite Asian radio station.
2: کلو نفسین ذائقۃ الموت
3: مسلم فیونرل سروس میں کفن دفن پھولوں کا انتظام اسلامی شریعت کے عین مطابق غسل میت کے لیے عورت اور مرد موجود ہیں ٹاپ کوالٹی گرینڈڈ ماربل کے ہیڈ سٹونز اور فل قبر کو 30 سال کی گارنٹی کے ساتھ بنوانے کے لیے بھی مسلم فیونرل سروس کا نام یاد رکھیں مسلم فیونرل سروس 4 ڈارفیلڈ اسٹریٹ آف لملینڈ بریڈفورڈ 1 ٹیلی فون 7230303 دس بریڈفورڈ 7230303
4: چاچا جولر اوک لین بریڈفورڈ 9 والے جنہیں سپیشل آفر کڈی ماری نکا نتیلا صرف 2 پونڈنا کن سلانے نہ

0: राइट, वेलकम बैक लिसनर, योर लिसनर रेडियो। और यहाँ पे मैंने साथ दे रहे हैं हमारे मोहतरम वाले भाई, हमारे दोस्त, जितने इनकी मैं तारीफ करूँ का कम है। और ये कौन है और कहाँ से हैं और यहाँ पे? अस्सलाम वालेकुम व रहमतुल्लाहि व बरकातहू।
1: वालेकुम सलाम जी, बिस्मिल्लाह जी, करोर
0: करोर वारी बिस्मिल्लाह करें जी। है ना, खुश आमदीद सोने दे मनमोहन, क्या हाल चला? ठीक ठाक से ठीक है
1: जी, मैं तुसा नी दुआ मना ठीक हां, तुसा सताओ वालो।
0: अल्लाह पाक का शुक्र शुक्र शुक्र, करम करम करम करम, उस मौला ने करम है करम।
1: हां
0: तुसा आयो ते बहार आई गई है, क्या हाल है? बहार आई गई है,
1: चलो शुक्रिया। असं भी सोचने अगर सब सारे बुखार अच्छा
0: बुखार ऐसी कोई नहीं, खैर खैर खैर है, बुखार आने वाली है, पॉजिटिव करे, पॉजिटिव पॉजिटिव पॉजिटिव ही ते बुखार है इंशाल्लाह, उधर भी आई जैसी बुखार है इंशाल्लाह इंशाल्लाह।
1: चलो जी, ते बाबा परवेज जी तुसा सारी ने दुआवां असा की मिलियां रेनियां ने,
0: माशाल्लाह माशाल्लाह
1: माशाल्लाह, यकीन करो मैं सारे ना शुक्रिया अदा करना, दिल नहीं आता गराइयां ना,
0: हाय हाय हाय, सदके सदके, वाह क्या कहने,
1: सलामत रखी जी ने अम्मा जी ने बाजी ने उमे कुलसुम जी ने सीमा जी ने शाहपरी जी ने जुलेखा जी ने सतारा जी ने भाभी साहिबा ने गिदड़ भाई ने फरजाना जी ने सहमा जी ने सबाजू ने रुखसाना साहिबा सोनिया जी यासमीन जी, बल्कि सारे मेरा बहुत बहुत सलाम उन्होंने नाल नाल
0: जी।
1: असा ने मोहतरम आमर भाई ने, महबूब भाई साहब ने, मुदसर साहब ने
0: जी,
1: और अजय सलीम साहब ने, चौधरी मजीद सिंह चक्की अली ने, शकील साहब ने, हीरा साहब ने, वाजिद भाई ने, अयूब चौहान साहब ने,
0: माशाल्लाह माशाल्लाह,
1: जावेद मीर भाई ने, अब्दुल कसीम भाई ने, जनवीद राणा साहब जनाब
0: जी,
1: तारक भट्ट साहब ने, चौधरी मुजफ्फर साहब ने
0: जी,
1: सारे दोस्त अरशद यासर यासर साहब, डॉक्टर चौधरी मालिक साहब ने
0: जी,
1: चौधरी रुखसार साहब ने, अहम खान साहब ने, नदीम मंसूर साहब ने, राजा वकास, राजा जुल्के नैन साहब, चौधरी मनीर सेन मेरा भरा, और जफर अली हीरो साहब
0: जी,
1: मामू साहब, राजू शोहेब साहब
0: जी,
1: और भी जितने सारे दोस्त ने,
0: सलाम देने से साडे मोहतरम ने भाई ने मनीर चक्की वाले सलाम देने से, हमारे शाह जी ने तुम्हें सलाम देने ने, वाजिद भाई ने सलाम देने ने, बाकी तो कोल कितने कोल से माशा तुम्हें सलाम दुआ देने ने, तो उजरा अफजाई तुम्हें करने जी। शाह साहब ने मैनचेस्टर से, शाह जी ने मैनचेस्टर से फोन किया, मैनचेस्टर से जी
1: जी जी, शाह साहब बहुत बहुत शुक्रिया उन्हें से याद किया
0: जी,
1: याद किया था नहीं तरफ उन्हें की सलाम है
0: बाबत
1: बड़ा
0: जी माशाल्लाह
1: जी। परवेज भाई
0: जी जी
1: शुरू करा
0: जी जी, अर्शाद
1: बिस्मिल्लाह करा, लिखने ने के बजम अदब दी अदब दे नाल सजदी,
0: माशाल्लाह माशाल्लाह
1: जी, तुहाडी बजम है ना
0: जी जी जी,
1: सच्ची गल है कि तुहाडी बजम विच सानू बड़ा ਖਲੋਸ ਲਬਣਾ ਹੈ,
0: ਬੜਾ ਹੀ ਖਲੋਸ ਮਾਸ਼ਾਅੱਲਾ,
1: ਬੜੀ ਕੀਮਤੀ ਬਜ਼ੇ ਮੈਂ ਤੁਹਾਡੇ
0: ਨਾਲ, ਹਾਏ ਹਾਏ ਹਾਏ ਹਾਏ,
1: ਮੈਂ ਕਿਹੜੇ ਕਿਹੜੇ ਬੰਦੇ ਦਾ ਸ਼ੁਕਰੀਆ ਅਦਾ ਕਰਾਂ,
0: ਮਾਸ਼ਾਅੱਲਾ
1: ਮੇਰਾ ਕੋਲ ਫੋਨ ਹੋਇਆ ਨਾ ਸਾਰਿਆਂ ਨੇ
0: ਜੀ,
1: ਫਿਰ ਸਾਰੇ ਬੇਜਾ ਫੋਨ ਕਰੇ, ਤੁਹਾਡਾ ਨਾ ਸ਼ੁਕਰੀਆ, ਤੁਹਾਡਾ ਨਾ ਸ਼ੁਕਰੀਆ, ਤੁਹਾਡਾ ਨਾ ਭਲਾ,
0: ਵਾਹ ਜੀ ਵਾਹ, ਕੀ ਕਹਨੇ ਕੀ ਕਹਨੇ ਮੇਰਾ ਭਰਾ, ਕੀ ਕਹਨੇ,
1: ਚਲੋ ਅੱਖਿਆ ਬਜ਼ਮ ਅਦਬ ਦੀ ਅਦਬ ਦੇ ਨਾਲ ਸਜਦੀ, ਐਲੇ ਅਦਬ ਦਾ ਐਲੇ ਅਦਬ ਦਾ ਜਿਹਨੂੰ ਇਤਰਾਮ ਚਾਹੀਏ,
0: ਮਾਸ਼ਾਅੱਲਾ
1: ਜਿਸਨੇ ਆਮ ਦੀ ਬਖਸ਼ੀ ਤਫੀਕ ਸਾਹਿਬ ਨੂੰ ਉਸਦਾ ਜ਼ਿਕਰ ਕਰਨਾ ਹਰ ਹਰ ਗਾਮ ਚਾਹੀਏ,
0: ਵਾਹ ਸੁਭਾਨ ਅੱਲਾ,
1: ਜਿੱਥੇ ਕਰਦੇ ਮਲਾਇਕ ਜਿੱਥੇ ਕਰਦੇ ਸਲਾਮੇ ਮਲਾਇਕ ਆ ਕੇ ਚੱਲਾਂ ਉਸੇ ਦਰੂਦ ਓ ਸਲਾਮ ਚਾਹੀਏ,
0: ਕਿਸ
1: ਕੋ ਦਰਦ ਦੀ ਮਹਿਫਲ ਮੁਸ਼ਤਾਕ ਆਸੀ ਕਰਨੀ ਸੋਹਣੇ ਮੁਹੰਮਦ ਦੇ ਨਾਮ
0: ਚਾਹੀਏ,
1: ਆਖਿਆ ਫੇਰ ਜਿਹੜੇ ਸੁੱਤੇ ਦਰਦ ਜਗਾ ਦੇਵਾਂ, ਜਿਹੜੇ ਸੁੱਤੇ ਹੋਏ ਦਰਦ ਜਗਾ ਦੇਵਾਂ, ਸੁਖਨਾ ਵਿੱਚ ਕੋਈ ਐਸੀ ਤਾਸੀਰ ਚਾਹੀਏ,
0: ਵਾਹ
1: ਇਤਨੇ ਖੂਬਸੂਰਤ ਸ਼ਾਇਰੀ ਹੋਵੇ ਨਾ ਕਿਸੇ ਸ਼ਾਇਰ ਨੇ, ਤੇ ਪੜ੍ਹਨੇ ਵੀ ਦਿਲ ਕਰਨਾ ਤੇ ਸੁਣਨੇ ਵਾਲਿਆਂ ਨੇ ਵੀ ਦਿਲ ਕਰਨਾ,
0: ਜੀ ਜੀ ਕੀ ਕਹੇ ਕੀ
1: ਸੁੱਤੇ ਜਦ ਜਗਾ ਦੇਵਾਂ,
0: ਹਾਏ ਹਾਏ ਹਾਏ,
1: ਆਖਿਆ ਸੁਖਨਾ ਵਿੱਚ ਕੋਈ ਐਸੀ ਤਾਸੀਰ ਚਾਹੀਏ,
0: ਹਾਏ ਹਾਏ,
1: ਹਰ ਇੱਕ ਦਰਦ ਦੀ ਆਸਰ ਦਵਾ ਹੋਵੇ, ਲਫ਼ਜ਼ਾਂ ਵਿੱਚ ਪੋਸ਼ੀਦਾ ਤਸੀਰ ਚਾਹੀਏ,
0: ਵਾਹ ਵਾਹ ਵਾਹ ਵਾਹ ਵਾਹ ਵਾਹ,
1: ਤੇਰੇ ਬਜ਼ਮ ਮੇ ਪੇਸ਼ ਹਕਾਇਕ ਕਾਰਨ, ਕਲਬ ਨਜ਼ਰ ਤੇ ਰੋਸ਼ਨ ਜ਼ਮੀਰ ਚਾਹੀਏ,
0: ਵਾਹ
1: ਸੋਖੇ ਸੁਖਨ ਕਦ ਕਿਹਨ ਮੁਸ਼ਤਾਕ ਹੁੰਦੇ,
0: ਹਾਏ ਹਾਏ ਹਾਏ,
1: ਸੋਖੇ ਸੁਖਨ ਮੁਸ਼ਤਾਕ ਹੁੰਦੇ, ਲਓ ਜਿਗਰ ਤਾਂ ਦੇ ਅੱਖਾਂ ਦਾ ਨੀਰ ਚਾਹੀਏ,
0: ਵਾਹ ਜੀ ਵਾਹ ਕੀ ਕਹਿਣੇ, ਬਹੁਤ ਖੂਬ ਬਹੁਤ ਖੂਬ,
1: ਫਿਰ ਆਖਣੇ ਨੇ ਕਿ ਸੱਚੀ ਮੇਰੋ ਮੁਹੱਬਤ ਖਲੂਸ ਵਾਲੇ, ਸੱਚੀ ਮੇਹਰ ਮੁਹੱਬਤ ਖਲੂਸ ਵਾਲੀ ਕਿਧਰੇ ਦਿਸਦੇ ਨਾ ਮੂਲ ਅਸਾਰ ਬਾਕੀ
0: ਵਾਹ
1: ਰਹਿ ਗਏ ਗੁਲ ਗੁਲ ਚੇਨ ਮੁਹੱਬਤਾਂ ਦੇ ਦੇਖੋ ਚਮਨ ਅੰਦਰ ਰਹਿ ਗਏ ਖਾਰ ਬਾਕੀ
0: ਵਾਹ ਜੀ ਵਾਹ ਕਿਆ ਕਹਿਨੇ ਕਿਆ ਕਹਿਨੇ
1: ਟੁੱਟ ਗਏ ਮਾਨ ਭਰੋਸੇ ਸ਼ਰਾਫਤਾਂ ਦੇ ਟੁੱਟ ਗਏ ਮਾਨ ਭਰੋਸੇ ਸ਼ਰਾਫਤਾਂ ਦੇ ਨਾ ਇਤਮਾਦ ਬਾਕੀ ਨਾ ਇਤਬਾਰ ਬਾਕੀ ਰਹਿ ਗਏ ਵਿੱਚ ਜ਼ਮਾਨੇ ਮੁਸ਼ਤਾਕ ਆਖਰ ਫਰਜ਼ੀ ਰਸਮ ਰਿਵਾਜ ਪਿਆਰ ਬਾਕੀ
0: ਵਾਹ ਜੀ ਵਾਹ ਕਿਆ ਕਹਿਨੇ ਬਹੁਤ ਖੂਬ
1: ਅੱਛਾ ਫੇਰ ਅੱਜ ਮੁਹੱਬਤ ਨਾ ਰਹੀ ਜਹਾਨ ਅੰਦਰ ਅੱਜ ਮੁਹੱਬਤ ਨਾ ਰਹੀ ਜਹਾਨ ਅੰਦਰ ਫੇਰ ਉਲਫਤ ਵਿੱਚ ਰਹਿ ਗਏ ਮਫਾਦ ਬਾਕੀ
0: ਵਾਹ
1: ਆਖਿਆ ਦਰਦ ਨਾ ਕੋਈ ਦੇ ਸਕਿਆ ਵਕਤ ਰਹਿ ਗਿਆ ਰਸਮੇ ਫਰਿਆਦ ਬਾਕੀ
0: ਬਹੁਤ ਖੂਬ ਬਹੁਤ
1: ਬੰਦੇ ਬੰਦੇ ਵਿੱਚ ਪੈਦਾ ਵਿਗਾੜ ਹੋਇਆ ਨਾ ਸਕੂਨ ਰਿਹਾ ਨਾ ਇਤਮਾਦ ਬਾਕੀ ਐਸੀ ਜਿਹੜੀ ਅਨਮੋਲ ਮੁਸ਼ਤਾਕ ਕਿਧਰੇ ਇਸ ਮੁਹੱਬਤ ਦੀ ਰਹਿ ਗਈ ਹੈ ਬਸ ਯਾਦ ਬਾਕੀ
0: ਆਏ ਹਾਏ ਹਾਏ ਹਾਏ ਕਿਆ ਕਹਿਣੀ ਬਹੁਤ ਖੂਬ ਵਾਹ
1: ਅੱਛਾ ਬੇਕਰਾਰੀ ਹੋ ਜਾਂਦੀ ਆਯਾ ਦਿਲ ਦੀ ਬੇਕਰਾਰੀ ਹੋ ਜਾਂਦੀ ਆਯਾ ਦਿਲ ਦੀ ਜਦੋਂ ਲੁੱਟ ਕਰਾਰ ਕੋਈ ਲੈ ਜਾਂਦਾ ਕਲਬ ਕੈਦ ਨਾਲ ਜ਼ਿੰਦਾਨ ਵਿੱਚ ਸਦਾ ਰਹਿੰਦਾ ਉਹ ਦਿਲ ਸ਼ੋਕ ਜੁਰਦਾਰ ਕੋਈ ਲੈ ਜਾਂਦਾ
0: ਹਰ
1: ਖਜ਼ਾਨ ਦੇ ਹੁੰਦੇ ਪ੍ਰਵਸਤ ਸੀਨੇ ਹੱਥੋਂ ਖੱਤ ਬਹਾਰ ਕੋਈ ਲੈ ਜਾਂਦਾ ਤਦੋਂ ਰਾਤ ਯਾਰ ਤੇ ਮੁਸ਼ਤਾਕ ਮੁਰਦਾ ਜਦੋਂ ਸਰ ਉਤਾਰ ਕੋਈ ਲੈ ਜਾਂਦਾ
0: ਵਾਹ ਜੀ ਵਾਹ ਕਿਆ ਕਹਿਣੀ
1: ਆਖਿਆ ਮਿੱਠੇ ਮਿੱਠੇ ਦੋ ਬੋਲ ਬੋਲ ਕੇ ਤੇ ਮਿੱਠੇ ਮਿੱਠੇ ਬੋਲ ਦੋ ਬੋਲ ਕੇ ਤੇ ਸ਼ੋਕ ਕਰਕੇ ਅਸੀਰ ਕੋਈ ਲੈ ਜਾਂਦਾ ਲੁੱਟਿਆ ਜਾਂਦਾ ਮਾਲ ਮੱਤਾ ਸਾਰਾ ਫਿਕਰ ਕੇ ਫਕੀਰ ਕੋਈ ਲੈ ਜਾਂਦਾ
0: ਬਹੁਤ ਖੂਬ ਬਹੁਤ ਖੂਬ
1: ਆਖਿਆ ਨਿਤ ਨਵਾਂ ਕੋਈ ਸਪਨਾ ਰੋਜ਼ ਦੱਸ ਕੇ ਨਿਤ ਨਵਾਂ ਸਪਨਾ ਹਰ ਰੋਜ਼ ਦੱਸ ਕੇ ਆਪਣਾ ਖਾਬ ਤਾਬੀਰ ਕੋਈ ਲੈ ਜਾਂਦਾ ਉਦੋਂ ਬਸਲ ਦੀ ਆਸ ਮੁਸ਼ਤਾਕ ਲੱਗਦੀ ਜਦੋਂ ਜ਼ੇਰੇ ਸ਼ਮਸ਼ੀਰ ਕੋਈ ਲੈ ਜਾਂਦਾ
0: ਬਹੁਤ ਖੂਬ ਬਹੁਤ ਖੂਬ ਵਾਹ
1: ਅੱਛਾ ਦਿਨ ਨੂੰ ਚੈਨ ਰਾਤ ਨੂੰ ਨੀਂਦ ਆਉਂਦੀ ਦਿਨ ਨੂੰ ਚੈਨ ਰਾਤ ਨੂੰ ਨੀਂਦ ਆਉਂਦੀ ਜਦੋਂ ਲੁੱਟ ਸਕੂਨ ਕੋਈ ਲੈ ਜਾਂਦਾ ਰਤੀ ਰਾਤ ਨਾ ਰਹਿੰਦੀ ਵਜੂਦ ਅੰਦਰ ਕਤਰਾ ਕਤਰਾ ਘਰ ਹੋਣ ਕੋਈ ਲੈ ਜਾਂਦਾ
0: ਬਹੁਤ ਖੂਬ ਬਹੁਤ ਖੂਬ
1: ਤੁਹਾਡਾ ਰੇਤ ਤੀਬਰੇ ਵਾਂਗ ਬੰਦਾ ਕੱਟ ਕਦਰੇ ਮਕਨੂਨ ਕੋਈ ਲੈ ਜਾਂਦਾ ਤਦੋਂ ਕਰਦੀ ਅਫਸੋਸ ਮੁਸ਼ਤਾਕ ਦੁਨੀਆ ਜਦੋਂ ਗੋਰ ਜਨੂਨ ਕੋਈ ਲੈ ਜਾਂਦਾ
0: ਬਹੁਤ ਖੂਬ ਬਹੁਤ ਖੂਬ
1: ਆਖਰੀ ਸ਼ੇਰ ਆਖਿਆ ਖੁੱਲ ਜਾਂਦੇ ਸਭ ਅਸਰਾਰ ਮਖਵੀ ਖੁੱਲ ਜਾਂਦੇ ਸਭ ਅਸਰਾਰ ਮਖਵੀ ਜਦੋਂ ਜ਼ੇਰੇ ਜ਼ਿੰਦਾਨ ਕੋਈ ਲੈ ਜਾਂਦਾ ਦੌਲਤ ਇੱਕ ਜਹਾਨ ਦੀ ਬਖਸ਼ ਛੇਤੀ ਲੁੱਟ ਕੇ ਦੋਏ ਜਹਾਨ ਕੋਈ ਲੈ ਜਾਂਦਾ
0: ਇਕਬਾਲ
1: ਵਿੱਚ ਜੰਨਤ ਫਰਦੋਸ ਸਾਈਂ ਸਾਹਿਬੇ ਸਿੱਦਕ ਇਮਾਨ ਕੋਈ ਲੈ ਜਾਂਦਾ ਆਪਣੀ ਅਸਤੀ ਦਾ ਪਤਾ ਮੁਸ਼ਤਾਕ ਲੱਗਦਾ
0: ਯਾਦ ਕਰਨੇ ਪੈਣੇ ਸ਼ੁਐਬ ਭਾਈ ਤੋਂ ਯਾਦ ਕਰਨੇ ਪੈਣੇ ਤਾਂ ਸ਼ੁਕਰੀਆ ਅਦਾ ਕਰਨੇ ਪੈਣੇ ਤਾਂ ਮੈਂ ਕਿਹਾ ਭਾਈ ਡਾਕਟਰ ਮਾਲਕ ਸਾਹਿਬ ਤੁਹਾਨੂੰ ਫੁੱਲ ਭੇਜਣੇ ਪੈਣੇ ਔਰ ਕਿਆ ਕਹਿਣੇ ਜੀ ਕਿਆ ਕਹਿਣੇ ਬੜਾ ਮਜ਼ਾ ਆ ਗਿਆ ਚਸ ਆ ਗਈ ਜੀ ਬੜਾ ਹੀ
1: ਬਹੁਤ ਬਹੁਤ ਸ਼ੁਕਰੀਆ
0: ਔਰ ਸਾਰਿਆਂ
1: ਸੰਗੀਆਂ ਦਾ ਬਹੁਤ ਬਹੁਤ ਸ਼ੁਕਰੀਆ
0: ਉਹ ਆਨੇ ਦਿਲ ਸਾਡਾ ਭਰਿਆ ਨਹੀਂ ਹੈ ਕਹਿੰਦਾ ਡਾਕਟਰ ਮਾਲਕ ਸਾਹਿਬ ਕਹਿ ਰਹੇ ਕਹਿੰਦਾ ਦਿਲ ਨਹੀਂ ਭਰਿਆ ਜਾਏ ਠੀਕ ਹੈ ਨਾ ਤਾਂ ਕੋਸ਼ਿਸ਼ ਕਰੇ ਠੀਕ ਹੈ ਜਿਹੜਾ ਜੀ ਬੜੀ ਮਿਹਰਬਾਨੀ ਤਾਂ ਜ਼ਿਲ੍ਹੇ ਤੋਂ ਦਿਲ ਕੀਤਾ ਠੀਕ ਹੈ ਨਾ ਤਾਂ ਬੜੀ ਮਿਹਰਬਾਨੀ ਤਾਂ ਤੁਸੀਂ ਨਸ਼ੀਰ ਸਾਹਿਬ ਵੀ ਫਲੈਸ਼ ਕਰਨੀ ਪੈਣੀ ਬਹੁਤ ਬਹੁਤ ਸ਼ੁਕਰੀਆ ਆਪਕਾ ਵੀ ਉਹਨਾਂ ਵੀ ਸ਼ੁਕਰੀਆ ਅਦਾ ਕਰਨਾ ਜਿਹਨੇ ਮੈਨੂੰ
1: ਫਲੈਸ਼ ਕੀਤਾ
0: ਅੱਛਾ ਇੱਕ ਸੈਕਿੰਡ ਹੋਲਡ ਕਰੋ ਤਾਂ ਮੈਂ ਛੋਟੀ ਬ੍ਰੇਕ ਕਰੀ ਕਿ ਥੋੜ੍ਹੀ ਹੋਲਡ ਕਰੀ ਕਿ ਠੀਕ ਹੈ ਨਾ ਇੱਕ ਸੈਕਿੰਡ ਹੋਲਡ ਕਰੀ ਠੀਕ ਬੜੀ ਮਿਹਰਬਾਨੀ ਥੈਂਕ ਯੂ ਔਰ ਯਹਾਂ ਵੀ ਹਮਨੇ ਕਿਆ ਕਹਿਣਾ ਛੋਟੀ ਬ੍ਰੇਕ ਕਰੇਂਗੇ ਔਰ ਬ੍ਰੇਕ ਫੌਰਨ ਬਾਅਦ ਹਮਾਰਾ ਸਾਥ ਦੇ ਰਹੇ ਹਮਾਰੇ ਮੋਹਤਰਮੇ ਔਰ ਕਿਆ ਕਰੇਂਗੇ ਇਨਕੇ ਚਾਹਨੇ ਵਾਲੇ ਇਤਨੇ ਹੈ ਔਰ ਉਹ ਵੀ ਅੱਛੇ ਹੈ ਔਰ ਇਹ ਵੀ ਅੱਛੇ ਹੈ ਮਾਸ਼ਾਅੱਲਾ ਔਰ ਕਿਆ ਕਰੇਂ ਔਰ ਬਹੁਤ ਬਹੁਤ ਸ਼ੁਕਰੀਆ ਸਭ ਕਾ ਵੀ ਹਮ ਛੋਟੀ ਬ੍ਰੇਕ ਕਰੇਂਗੇ ਕੀਪ ਇਟ ਲੌਕਡ ਵਿਦ ਸਨਰਾਈਜ਼ ਰੇਡੀਓ
2: बहन तुमने शादी पर दुल्हन का जेवर देखा था इतने प्यारे डिजाइन तो मैंने कहीं नहीं देखे पता नहीं कहाँ से बनवाया होगा इतना खूबसूरत सेट और चूड़ियाँ
3: मैं जानती हूँ उन्होंने सारा जेवर सूफिया बहन की सूफी ज्वेलर्स से बनवाया है शादी में हर कोई जेवर की तारीफ कर रहा था
2: सूफी ज्वेलर्स वो कहाँ है
3: Sophie Jewelers 1192121 Oakland Bradford 9 telephone 01274056014 Sophie Jewelers
4: کلو نفسین ذائقہ الموت
5: مسلم فیونرل سروس میں کفن دفن پھولوں کا انتظام اسلامی شریعت کے عین مطابق غسل میت کے لیے عورت اور مرد موجود ہیں ٹاپ کوالٹی گرینڈڈ ماربل کے ہیڈ سٹونز اور فل قبر کو 30 سال کی گارنٹی کے ساتھ بنوانے کے لیے بھی مسلم فیونرل سروس کا نام یاد رکھیں مسلم فیونرل سروس 4 ڈارفیلڈ سٹریٹ آف لملینڈ بریڈفورڈ 1 ٹیلی فون 7230 30 دس بریڈفورڈ 7230 30
0: राइट वेलकम बैक लिसनर, यू आर लिसनिंग टू रेडियो 103.2 एफएम और यहाँ पे हमारा साथ दे रहे हैं हमारे मोहतरम चौधरी फ़रियाज़ साहब हैं, और ये ना हो कि इनकी क्रेडिट ख़त्म हो जाए क्योंकि वहाँ पे मसला है। और अस्सलाम वालेकुम व रहमतुल्लाहि व बरकातुहू। जी हजूर।
1: जी वालेकुम सलाम, बिस्मिल्लाह करा जी करा
0: जी।
1: एक बार फिर तुसाने महफिल जाकर तुसाने खलूस ही मोहब्बत ही सारी इतनी है
0: माशाल्लाह,
1: फिर अब गया ख्याल ही चली ना सकने ना।
0: जी जी जी जी जी ए ना वे करे खत्म हो जाए से मैं पड़ी किनो। जी जी
1: जी जी
0: जी
1: ते चलो जी शायर रखना के मेरे ख्वाब ख्याल विच दिन रात।
0: वाह जी वाह।
1: मेरे ख्वाब ख्याल विच दिन रात सूरत सुंदर सरकार दी चली आंदी
0: माशाल्लाह,
1: मेरे जख्मा ताई ताजा फेर करने रुत फसले बहार दी चली आंदी।
0: बहुत खूब बहुत खूब बहुत खूब।
1: नहीं यार दे सिलसिले टूट सकदे, शामत रोज बीमार दी चली आंदी, वेले शाम दे अक्सर मुश्ताक आके याद विछड़े दिलदार दी चली आंदी।
0: वाह जी वाह, क्या कहने वाह।
1: आख्या कदों तक रह सी फराक तेरा, कदों तक रह सी फराक तेरा, रहसा विच जिंदान दे कदों जिया, कदों तक दस वसल वसूल उसी खासा तीर जरान दे कदों जिया।
0: हाय हाय हाय, क्या कहने।
1: कदों मेर करसी मेहरबान सोना, सुन संता ने जखान दे कदों जिया, लह के अखा विच अस्तरों मुश्ताक कहंदा, वह तकसा राय जनान दे कदों जी।
0: हाय हाय हाय हाय, क्या कहने क्या कहने।
1: आख्या वफादारियां दा दम भरन वाला, वफादारियां दा दम भरन वाला, बेवफा हो जावे ते क्या करिए, जो कि वांगो पी गया ए खून दिल दा, ओ जिगर नो खा जावे ते क्या करिए
0: क्या करिए। हाय हाय हाय वाह।
1: जिंद जान में ओदे सुपुर्द किसी झगड़ा फेर भी पावे ते क्या करिए, जामन हिजर विछोड़े विच तड़पणे आ, ओ दिल नो चैन ना आवे ते क्या
0: क्या करिए। हाय हाय हाय हाय, क्या कहने।
1: आख्या मैनू प्यार दे मैदान विचों हार हो गई, मैनू प्यार दे मैदान विचों हार हो गई, ओ फतह दे झंडे गड्ढे ते क्या करिए, रल के लाया सी बूटा जो प्यार वाला, ओ दिया जड़ा नो वटे ते क्या करिए।
0: हाय हाय हाय, क्या कहने क्या कहने।
1: भुला चुका जे कदे मैं चला जांदा, ओ दे के धक्के कड्ढे ते क्या करिए, रामन जी असी ते ओनू छड़ने आ।
0: वाह वाह,
1: बड़ा काबले गौर गल, बड़ी काबले गौर गल, रामन जी असी ते ओनू छड़ने आ, ओदा प्यार ना छड़े ते क्या करिए।
0: हाय हाय हाय हाय हाय, क्या कहने क्या कहने क्या कहने।
1: आख्या जरा वे आखरी शेर जरा वेख नजुमिया फाल पाके, जरा वेख नजुमिया फाल पाके, मेरी तबा क्यों इन्हें जलगीर रहंदी, उस जगह ते रूह परवाज कर दी, और जिथे मेरे ख्यालां दी हीर रहंदी।
0: हाय हाय हाय हाय, क्या कहने।
1: ओदे हिजर विछोड़े ने मार दिता, जान विच दुखां बेतकसीर रहंदी, जामन किसरा ओनू भुला देवा, ਅੱਖਾਂ ਸਾਹਮਣੇ ਉਹਦੀ ਤਸਵੀਰ ਰਹਿੰਦੀ
0: ਤਸਵੀਰ ਰਹਿੰਦੀ। ਆਏ ਹਾਏ, ਵਾਹ ਜੀ ਵਾਹ
1: ਭਾਈ
0: ਜੀ ਜੀ,
1: बड़ी मेहरबानी,
0: शुक्रिया नवाज़िश, बड़ी बड़ी मेहरबानी, शुक्रिया खैर, बहुत बहुत शुक्रिया, अपना ख्याल रखिए और दुआ में याद रखिए, बहुत बहुत शुक्रिया मेरे भाई का। और ये थे हमारे
1: रब रखा
0: बहुत बहुत शुक्रिया, अल्लाह सुनने वाले, बहुत बहुत शुक्रिया। और ये थे हमारे भाई, हमारे दोस्त, और जितनी की मैं तारीफ करूँ कम है, और बहुत बहुत शुक्रिया इनका भी, और बहुत बहुत शुक्रिया आप सबका भी, और यहाँ पर हमारा साथ दे रहे हमारे मोहतरम, हमारे भाई, हमारे दोस्त, हमारे मुर्शिद, ओए होए होए होए होए, क्या कहना क्या कहने जी क्या कहने। और यहाँ पे अस्सलाम वालेकुम व रहमतुल्लाहि व बरकातुहू।
6: वालेकुम अस्सलाम व रहमतुल्लाहि व बरकातुहू।
0: माशाल्लाह माशाल्लाह, हमारी खुशी नसीबी है आज माशाल्लाह, वाह वाह वाह वाह वाह वाह वाह, सदके जमा पे। और आपकी कैसी तबीयत, ठीक है ठीक है आपकी।
6: जी अल्लाह की मेहरबानी, आपकी दुआएं
0: हैं। माशाल्लाह माशाल्लाह माशाल्लाह, हमारी दुआएं हमेशा आपके साथ है।
6: मैं तो हमेशा इस टाइम फोन करता हूं।
0: फोन करते हो। अच्छा माशाल्लाह माशाल्लाह, क्या कहने। आज क्योंकि हमारी जो दो तीन लाइनें ड्रॉप हो चुकी हैं, तो इस वजह से लाइनें ड्रॉप हुई और आपको चांस मिल गया, बहुत शुक्रिया आपका, थैंक यू।
6: बस
0: जाग जाती है। आपकी किस्मत की दरवाजा आपको मेल खोल के रखा हुआ है हमेशा ही आपके लिए, माशाल्लाह जी।
6: चलो पहले तमाम सुनने वाले को मेरे तरफ से अस्सलाम वालेकुम।
0: वालेकुम अस्सलाम
6: जी। जावेद मीर साहब है, महबूब इलाही है
0: जी,
6: वाजिद भाई, डॉक्टर मलिक साहब है, अजीब भाई है, मुदस्सर मुसब्बर ज्ञानी साहब, चौधरी साहब, चौधरी मुजफ्फर साहब, तारिक जुल्फी साहब है
0: जी,
6: चौधरी फरियाद साहब आए थे, उनको भी कितन भाई हैं, चौधरी नीफ साहब,
0: इजा
6: खान।